0: ਜਦ ਤੱਕ ਦਿਲ ਹੋਣਾ ਚਾਹੀਦਾ ਜਵਾਨ ਉਮਰ ਕੀ ਰੱਖਿਆ। ਮੈਡਮ ਸੈਰ ਕਰਤੇ ਹੈ, ਇੱਕ ਘੰਟਾ ਸੁਬਹ ਇੱਕ ਘੰਟਾ ਸ਼ਾਮ, ਔਰ ਹਰ ਟਾਈਮ ਖੁਸ਼ ਰਹਤੇ ਹੈ। ਮੈਡਮ ਗੀਤ ਸੁਣੇਗੇ, ਰਾਜ ਕੁਮਾਰ ਫਿਲਮ ਹੈ ਜੀ, ਵੋ ਦੇਖੋ ਮੁਸਕਾ ਰੂਟ ਕਰ ਮੇਰੀ ਜਾਨ ਜਾ ਰਹੀ ਹੈ, ਤੁਮਨੇ ਕਿਸੀ ਕੀ ਜਾਨ ਕੋ ਜਾਤੇ ਹੋਏ ਦੇਖਾ।
1: ਓਹੋ ਕਿਆ ਬਾਤ ਹੈ, ਕਿਆ ਆਪ ਗੀਤ ਗਾਤੇ ਵੀ ਹੈ?
0: ਹਾਂਜੀ ਹਾਂਜੀ, ਮੈਂ ਪੰਜਾਬੀ ਮੈਂ ਸੁਣਾ ਦੂ, ਹਿੰਦੀ ਵਾਲਾ
1: ਕੋਈ ਵੀ ਗੀਤ ਸੁਣਾ ਦੀਜੀ,
0: ਪੰਜਾਬੀ ਮੈਂ ਸੁਣਾਤਾ ਹੂੰ ਆਪਕੋ।
1: ਬਿਲਕੁਲ।
0: ਠੰਡਾ ਹੋ ਜਾਉ ਚੂਲਾ ਚੌਂਕਾ, ਵੇਲਾ ਸੁਨਮ ਸੁਨਾ, ਦੱਸ ਜਾ ਕਿੰਜ ਦਾਲ ਬਣਾਵਾ, ਕਿੰਜ ਆਟਾ ਗੁੰਨਾ, ਉਹਨਾਂ ਨੀ ਯਾਦ ਆਊਗੀ। ਓਏ ਹੋਏ, ਮੈਂ ਕਿਹਾ ਨੀ ਜਦੋਂ, ਮੈਂ ਕਿਹਾ ਨੀ ਜਦੋਂ ਤੁਰ ਜਾਏਗੀ, ਉਹ ਪੇਕੇ ਜਾਣ ਵਾਲੀ ਏ। ਸਭੀ ਦੋਸਤੋ ਸੇ ਯਹੀ ਕਹਿਣਾ ਚਾਹਤਾ ਹੂੰ ਕਿ ਕਹੀਂ ਜਾ ਰਹੇ ਹੋ ਤੋ ਗਾੜੀ ਮੋਬਾਈਲ ਮੇ ਫੋਨ ਆ ਜਾਤਾ ਤੋ ਗਾੜੀ ਜ਼ਰੂਰ ਸੈਰ ਤੇ ਲਗਾਏ।
1: ਬਿਲਕੁਲ,
0: ਜਾਨਵਰੋ ਕੋ ਦਾਣਾ ਡਾਲੇ, ਗਰਮੀ ਹੈ, ਆਪਣੇ ਕੋਠੋ ਪੇ ਵੋ ਕਟੋਰੇ ਰੱਖੇ, ਉਨਕੋ ਆਪਣੇ ਪਾਣੀ ਔਰ ਦਾਣਾ ਜ਼ਰੂਰ ਡਾਲੇ।
1: ਕਿਆ ਬਾਤ ਹੈ, ਬਹੁਤ ਅੱਛਾ ਸੰਦੇਸ਼ ਆਪਨੇ ਦਿਆ ਹੈ। ਚਲੀਏ ਸਤੀਸ਼ ਜੀ, ਫਿਰ ਆਪਕੋ ਸੁਣਵਾ ਦੇਤੇ ਹੈ ਆਪਕੀ ਪਸੰਦ ਕਾ ਯੇ ਗੀਤ।
2: ਤੁਮਨੇ ਕਿਸੀ ਕੀ ਜਾਨ ਕੋ ਜਾਤੇ ਹੋਏ ਦੇਖਾ ਹੈ, ਵੋ ਦੇਖ

0: ਬੋਲਿਆ
1: ਕੋਈ ਨਾ
0: ਇੱਕੀ ਮੈਂ ਕੁਫਰ ਤੋਲਿਆ
1: ਕੋਈ ਨਾ
0: ਇੱਕੀ ਮੈਂ ਜ਼ਹਿਰ ਘੋਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ ਓ ਹੱਟ ਕੇ ਭਲਾ ਜੀ ਬਚ ਕੇ
2: सन 1961 में प्रेम धवन ने फिल्म काबुलीवाला का ये नायाब गीत लिखा।